0: ਸੀ ਕਿਸੂ ਚੀਬ ਜੇ ਨੀ ਸਿਮ ਤੁਨ ਸੇ ਸ਼ਾ ਵੇ
1: ਚੀ ਜੋ ਯਾ ਮੇ ਨੰਗ ਨੀ ਆ ਜਾ ਕੋਂ ਤੁ ਕੋ ਗੇ
0: ਆ
2: ਨੀ ਰਾ ਮ ਤੋ ਕੋਂ ਤੁ ਕੇ ਦਾ ਮੇ
3: ਰਾ ਗੇ ਚੀ ਨੂ ਮੇ ਬਿੰ ਗੇ ਮਾ ਰਵਾ
4: ਚੀ ਨੂ ਮੇ ਚੇ ਨੰਗ ਆ ਚੀ ਕੋ ਮੇ
3: ये राजी सुम गेल के दा भी ता दे चिंग ने सले भी ना
2: ये थु थु छोला मार बे
0: वे थों वे थों चिक सुम गे
3: चांग को से ना जे ने जी शो मा सुने जे के जी ना रा नी
4: 대회
3: 뒤뉴대별